0: ਜਰਾ ਤੋਂ ਛੁਪਾ ਕਰੋ ਕੀਤੀ।
1: ਰਾਗ ਕਤਨ ਕੁਤੂਹਲਮ ਮੇ ਸਬਸੇ ਜ਼ਿਆਦਾ ਮਸ਼ਹੂਰ ਏਕ ਕੀਰਤਨਮ ਹੈ ਤਿਆਗਰਾਜ ਰਚਿਤ, ਜੋ ਹੈ ਰਘੁਵੰਸ਼ ਸੁਧਾਮ ਬੁਧਿ, ਜਿਸਕੀ ਰਚਨਾ ਪਟਨਮ ਸੁਬ੍ਰਮਣਿਯ ਅਯਰ ਨੇ ਖੁਦ ਕੀ। ਤੋ ਉਸਕਾ ਭੀ ਏਕ ਛੋਟਾ ਸਾ ਝਲਕ ਮੈਂ ਦੇ ਦੇਤੀ ਹੂੰ ਆਪਕੋ।